ਨਵੀਲ ਗੁਲ ਜੀ ਅਵਰਿਦਨ ਕੋ ਜ਼ਮਗ ਦਾ ਪ੍ਰੋਗਰਾਮ ਟਾਈਮ ਚ ਕਮ ਦੇ ਕੇ ਨਾ ਹੋ ਬਿਲਕੁਲ ਮਾਸਰ ਆਪ ਇੰਡ ਕੇ ਦੇ ਜੀ ਬਲਕਿ ਦਾ ਸੋਸ਼ ਮਰੇ ਜੀ ਖਤਮ ਕੇ ਦੋ ਕੇ ਦੇ ਜੀ ਨੋ ਆ ਗਜ਼ਮ ਗ ਫੈਂਦ ਹੜੇ ਰਜ਼ੀ ਦਾ ਸ਼ੁਕਰੀਆ ਦਾ ਕਮਾ ਗਜ਼ਮ ਗਰੂਣ ਹੜੇ ਰਜ਼ੀ ਦਾ ਸ਼ੁਕਰੀਆ ਦਾ ਕਮ ਜੀ ਚੇ ਨੋ ਟੈਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਚ ਕਮ ਦੇ ਕੇ ਨਾ ਪ੍ਰੋਗਰਾਮ ਸ਼ੇ ਅਰੋਲ ਜੀ ਮੁਸਰ ਐ ਸੇ ਮੇਸੇ ਉਹ ਕੋ ਆ ਪ੍ਰੋਗਰਾਮ ਕੇ ਮੁਸਰ ਸ਼ਿਰਕਤ ਕੋ ਅਗੂੜੀ ਰੜੀ ਰ ਸ਼ੁਕਰੀਆ ਦਾ ਕਮ ਜੇ ਕਿ ਅਵਲ ਜ਼ਲ ਬਾਨੇ ਰਾਲ ਜੀ ਅਵਲ ਜ਼ਮ ਆ ਪ੍ਰੋਗਰਾਮ ਚ ਕਮ ਦੇ ਕੇ ਨਾ ਹਿੱਸਾ ਜੁੜੋ ਛਵਲ ਦਾ ਅਗੂੜੀ ਰੜੀ ਰ ਮਨਨ ਅਗੂੜੀ ਰੜੀ ਰ ਸ਼ੁਕਰੀਆ ਸੀ ਅਵਰਦਨ ਕੋ ਤੁਸਾਂ ਕੋਸ਼ਿਸ਼ ਕਵਲੇ ਸ਼ੇ ਕਿ ਰੁਤਨ ਲੈ ਸ਼ੇ ਪਦੀ ਪ੍ਰੋਗਰਾਮ ਕੇ ਮੁਸਰ ਖਬਰ ਤਰੀ ਕਵਲੇ ਸ਼ੇ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਮਧ੍ਯ ਹਸੀ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਮਧ್ਯ ਰਤਲ ਸੀ ਅਗੇਨ ਫੈਜ਼ਾਨ ਯਮਾ ਨਾਜ਼ਮਾਨ ਬਈ ਟਪਾ ਤਡਲੇ ਓਏ ਹੋਏ ਹੋਏ ਹੋਏ ਫੈਜ਼ਾਨ ਜ਼ਮਾ ਜਾਨਾਨ ਦਾ ਸੀ ਟਪਾ ਦੇ ਰੋ ਲਜਲ ਇਹਦੋ ਕਨ ਚੇ ਲੈਕ ਇੰਦਵਾਨਾ ਸੀ ਇੰਦਵਾਨ ਇੰਦਵਾਨਾ ਚੀ ਸੁਖ ਰੁਖ ਲਿਖੇ ਨਾ ਵਰਿਦਨ ਕੋ ਜਸੇ ਲਾਂਦੀ ਵਰਦਾ ਸੀ ਪਲਾਸਟਿਕ ਸ਼ਵਾ ਚੀ ਆਪਾ ਸਾਨਾ ਟੋਕੇ ਮੰਦੇ ਚੁਕ ਮੰਦੇ ਕਨ ਬਸ ਪਪਟ ਸਰ ਗੋ ਟੋਕੇ ਵਰ ਖੁਸੇ ਗਨ ਨੁਡੇ ਨਜ਼ੀ ਤਮਨ ਨਾ ਵਿਚ ਮਜ਼ਿਕਰ ਖੋ ਖੋ ਇਹ ਦਿਦਨ ਹੋਸ਼ੀ ਔਰ ਕਾ ਹੋ ਓਕੇ ਓਕੇ ਓਕੇ ਓਕੇ ਓਕੇ ਮਜ਼ਿਕਰ ਖਵੀ ਦਿਦਨ ਹੋਸ਼ੀ ਔਰ ਕਾ ਗਰਮਾ ਕੇ ਲੈਲਾ ਕੂਰ ਕਵੀ ਖੁਬ ਨ ਡੇਰ ਮਨ ਨਜ਼ੀ ਫੈਜ਼ਾਨਾ ਡੇਰ ਖੁਲੇ ਮਿਸੇ ਦੁਰ ਲਜਲੇ ਦਾ ਮਨ ਨਜ਼ੀ ਵਾ ਵੇ ਕਿ ਨਸੀ ਮਜ਼ਿਕਰ ਮਗੋਰਾ ਮਗੋਰਾ ਮਜ਼ਿਗਰ ਮਗੁਰਾ ਮਗੁਰਾ ਮਜ਼ਿਗਰ ਤਲਵੀ ਜ਼ਬਾ ਖਲਕ ਲੈਵਾ ਐ ਮਜ਼ਿਗਰ ਮਗੁਰਾ ਮਗੁਰਾ ਮਜ਼ਿਗਰ ਤਲਵੀ ਜ਼ਬਾ ਖਲਕ ਲੈ ਮੜੀ ਰਜੋ ਤਮਨ ਨਜ਼ੀ ਫੈਜ਼ਾਨ ਬਈ ਖੁਸ਼ਾਲ ਸ਼ਕੇ ਦਰਮਨ ਸ਼ੀ ਅਦ ਇਸਮਿਸ ਕੋ ਲੁਰੀ ਰਮਨ ਸੀ ਦਸ ਮਾ ਖਬਰ ਦੁਨ ਕੀ ਦੀ ਸੀ ਚਾ ਪਲ ਜ਼ਲ ਮਨ ਮੈਸੇਜ ਕੜੇ ਦੇ ਗਨਾ ਡੀਰ ਜੱਤ ਨ ਖੁਸ਼ਾਲ ਆਇਆ ਪਰ ਫਸਟ ਟਾਈਮ ਦੀ ਤੁਸੀਂ ਰੋਲ ਲੈ ਸੀ ਤੁਸੀਂ ਮਾ ਵਲ ਜ਼ਲ ਬੰਦੇ ਖਬਰ ਤੇਰੀ ਕੀ ਸੀ ਤੁਸੀਂ ਡੀਰ ਜੱਤ ਮਨ ਨ ਕਹੋ ਡੀਰ ਜੱਤ ਸ਼ੁਕਰੀਆ ਮਾ ਅਦਾ ਕਵਾਂ ਫੋ ਫਸਟ ਟਾਈਮ ਅਦੇ ਚਿਕਮ ਦੇ ਕਿਨਾਰੇ ਰੋਗ ਲੈ ਹੜੀ ਰਮਨ ਨਸੀ ਅੱਛਾ ਵਰਦੁਨ ਕੁ ਦਿਨ ਲਵਾ ਸੀ ਜਮੰਗ ਵਿਟਾਮਿਨ ਸੀ ਫੇਸ ਵਾਸ਼ ਚਿਕਮ ਦੇ ਕਿਨਾ ਬੈ ਇਨਸ਼ਾ ਅੱਲਾ ਕਮਿੰਗ ਸੂਨ ਜ਼ਰਬ ਰੋਰ ਸੀ ਜੀ ਆਹ ਤੋ ਸੀ ਸਿਮਲ ਵਲ ਸ਼ਾ ਜੀ ਨੋ ਟੈਨਸ਼ਨ ਵਿਟਾਮਿਨ ਸੀ ਫੇਸ ਵਾਸ਼ ਚਿਕਮ ਤਾਸੂ ਮਖ ਚਿਕਮ ਦੇ ਕਿਨਾ ਬਰਵਾ ਲੈ ਕੇ ਗਨਨ ਸੀ ਅਗਦੀ ਬਰਾੜੀ ਜੋ ਮਸੀਦਾਰ ਦੇਖ ਸ਼ਲਾ ਇਦਾ ਅਦਸ਼ਾ ਹਾ ਮਖ ਬਰਵਾ ਲੈ ਕੇ ਸੀ ਮਖ ਚਿਕਮ ਦੇ ਕਿਨਾ ਦਸੇ ਅਰੀ ਅਰੀ ਦਿਆ ਸੀ ਨੋ ਅਗਾਵੀ ਚ ਨਜ਼ਮਾਨ ਵੀ ਮਖ ਮੇ ਅਰੀ ਅਰੀ ਦਾ ਚਿਕਨ ਮਖ ਮੇ ਬਰਵਾ ਲੈ ਕੇ ਅਗਦੀ ਪਰ ਸਵਕ ਸੀ ਨੋ ਅਗਦੀ ਪਰ ਜੀ ਜਮਗ ਦੋ ਟੈਨਸ਼ਨ ਕਾਸਮੈਟਿਕਸ ਵਕਸਨ ਵਿਟਾਮਿਨ ਸੀ ਫੇਸ ਵਾਸ਼ ਇਨਸ਼ਾਅੱਲਾ ਕਮਿੰਗ ਸੂਨ ਅਖਬਰ ਵਰਸੀ ਨੂੰ ਅਖਬਾ ਵਲ ਵਲ ਇਨਸ਼ਾਅੱਲਾ ਚਿਕਮ ਦੇ ਕਿਨਾ ਰਸੀ ਸੀ ਨੁਟਾਂਗ ਤਾ ਔਰ ਕਰੈਕਟ ਚਿਕਮ ਦੇ ਕਿਨਾ ਬਰ ਵਰਸੀ ਦਸੇ ਉਸ਼ਮਨ ਸੀ ਦਖਰ ਖਲਕ ਦੇ ਦੀ ਇਫਤਿਤਾ ਉਕਰ ਲੈ ਕੇ ਨਾ ਚਿਤ ਵਿਟਾਮਿਨ ਸੀ ਫੇਸ ਵਾਸ਼ ਨੋ ਬਿਲਕੁਲ ਸੀ ਕਜੀਰ ਤੁਸ ਸਕਿਨ ਚਿਕਮ ਦੇ ਕਿਨਾ ਦਸੇ ਖੜ ਖੜ ਦਾ ਸੀ ਯਮ ਸੀ ਮਖ ਬਰ ਵਾਲੇ ਬਰ ਵਾਲੇ ਕੇ ਵੀ ਸੀ ਚਿਕਮ ਦੇ ਕਿਨਾ ਮਖ ਮੋ ਦਾ ਸੀ ਤੇਰਾ ਤੇਰਾ ਕੀ ਸੀ ਕਿ ਨਾ ਸ਼ੋ ਹੀ ਮਖ ਨਬੀ ਵਕੀ ਦੇ ਪਰ ਜ਼ਮਗ ਨੋ ਟੈਨਸ਼ਨ ਵਿਟਾਮਿਨ ਸੀ ਫੇਸ ਵਾਸ਼ ਰਾਉਂਦ ਹੈ ਅਗਾ ਬਿਲਕੁਲ ਇਸ ਮਲ ਹੋਏ ਅਗਿਸ ਰਬ ਦੀ ਤੁਸੀਂ ਦਾ ਮਖ ਚਿਕਮ ਦੇ ਕਿਨਾ ਬਿਲਕੁਲ ਹਮਵਾਰ ਸੀ ਔਰ ਬਸ਼ੀ ਨੋ ਚਿਕਮ ਦੇ ਦਸਮ ਰਹਾ ਦੀ ਸਕਿਨ ਮਸਲੇ ਦੀ ਦੀ ਤੁਸੀਂ ਦਾ ਬਈ ਸਰ ਅਵਰ ਕੇ ਵਿਟਾਮਿਨ ਸੀ ਫੇਸ ਵਾਸ਼ ਯਾਰ ਗੋਲੇ ਨਾ ਦਸੀ ਅਸੀਂ ਨਾ ਤੁਸੀਂ ਮਾਰਕੀਟ ਤੇ ਲੋੜੋ ਪੁੱਛਣਾ ਕਵਾਈ ਕਹਿੰਨ ਸੀ ਚੇਨ ਜ਼ਮਾਨ ਬਈ ਵੀ ਲੀਸੀ ਚਨੋ ਟੈਨਸ਼ਨ ਵਿਟਾਮਿਨ ਸੀ ਫੇਸ ਵਾਸ਼ ਚਿਕਮ ਦੇ ਕਿਨਾ ਰੋਗਲੇ ਦੇ ਰਾਉਂ ਦੇ ਸੀ ਰੋਗਲੇ ਨੇ ਦੇਖਾ ਸੀ ਕਲ ਚੀ ਰੁਸ਼ੀ ਬਜ਼ ਦਰ ਤਸ਼ਮਨ ਸੀ ਚੋਸ ਰੋਗਲੇ ਦੇ ਸੀ ਉਸ ਵਰਸ਼ ਹੈ ਸੀ ਅਧਿਮਿਸ਼ਨ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਵਿਟਾਮਿਨ ਸੀ ਫੇਸ ਵਾਸ਼ ਚਿਕਮ ਦੇ ਕਿਨਾ ਰੋਗਲੇ ਸੀ ਬੁਲਾਣਾ ਸੀ ਲਸ਼ ਸਬਰ ਵੀ ਤਾਂ ਓਕੇ ਸੀ ਚਿਕਲ ਹਾਂ ਰੁਸ਼ੀ ਜ਼ਬ ਬੇ ਜ਼ਰੂਰੀ ਤੇ ਮੈਂ ਸੀ ਫੈਂਦ ਵਰਸ਼ੇ ਰੁਣ ਵਰਸ਼ੇ ਜ਼ਮਗ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਵਿਟਾਮਿਨ ਸੀ ਫੇਸ ਵਾਸ਼ ਚਿਕਮ ਦੇ ਕਿਨਾ ਤੁਸੀਂ ਰੋਗਲੇ ਸੀ ਦੇ ਸੀ